0: ஜகினே சரிதே.
1: ਮੈਨੂੰ ਇੱਕ ਮੋਟਰਸਾਈਕਲ ਦਿਲਾ ਦੋ ਨਾ.
2: ਕੁਛ ਹੋਰ ਮੰਗ ਲੈਣਾ? ਮੋਟਰਸਾਈਕਲ ਨਹੀਂ,
3: ਦਿਲਾ ਦੀਜੀਏ ਨਾ.